0: ਬਿਮਲਾ ਰਾਠੌਰ ਦੀ ਆਵਾਜ਼ ਤੁਸੀਂ ਇਹ ਬਾਬਾ ਜੀ ਦਾ ਭਜਨ ਸੁਣਿਆ ਤਾਂ ਆਵਾ ਲੈਂਦੇ ਨੇ ਇੱਕ ਹੋਰ ਅੰਤਰਾਲ।
1: ਬੜੀ ਬਹੂ ਯੇ ਤੁਹਾਰੇ ਨਾ ਇਤਨੀ ਵੀ ਕਿਆ ਜਲਦੀ ਥੀ
2: ਅਰੇ ਔਰ ਛੋਟੀ ਯੇ ਤੁਹਾਰੇ ਨਾ
1: ਔਰ ਯੇ ਮੇਰੀ ਗੁੜੀਆ ਕੀ ਨਾ
3: ਪਰ ਦਾਦੀ
1: ਹਾਂ
3: ਆਪਕੇ ਨਾਮ
4: ਸਭ ਕੁਛ ਮੈਨੇ ਬੈਂਕ ਲੋਕਰ ਫਿਕਸ ਡਿਪੋਜ਼ਿਟ ਸਭ ਮੇ ਇਨੇ ਹੀ ਤੋ ਨਾਮੀ ਨਹੀਂ ਮਨਾ ਹੈ ਕੱਲ ਜਬ ਮੈਂ ਨਾ ਰਹੂੰ ਤਬ ਪੈਸੇ ਮਿਲਨੇ ਮੇ ਇਨੇ ਆਸਾਨੀ ਹੋ
1: ਸ਼ੁਭ ਸ਼ੁਭ ਬੋਲੋ ਕਿਆ
4: RBI ਕਹਤਾ ਹੈ
5: ਜਾਣਕਾਰ ਬਣੀਏ ਸਤਰਕ ਰਹੀਏ
0: ਔਰ ਸੁਣਦੇ ਨੇ ਮਾਤਾ ਦੀ ਇੱਕ ਭੇਂਟ।

0: ਤੁਹਾਂ ਸੌਗੀ ਜੀ ਅਸੀਂ ਸਾਂਝਾ ਕਰਨੀ ਤਾਂ ਬਸ ਹੁਣ ਜੇ ਅਸੀਂ ਅਸੀਂ ਤੁਹਾਂ ਦੇ ਘਰ ਦੁਆਰ ਜੇ ਅਸੀਂ ਪਹੁੰਚੀ ਚੁੱਕੀ ਰਹੇ ਹੁਣ ਵਾਰੀ ਤੁਹਾਂ ਦੀ ਜੀ ਹਾਂ ਕਿਸਾਨ ਕਹਿੰਦੇ ਬਾਗਵਾਨ ਭਾਈ ਭੈਣੋ ਅਸਾਂ ਦਾ ਫੋਨ ਨੰਬਰ ਆ 2231 22 ਯਾਨੀ ਕਿ 2231 22 ਨੇ ਏਰੀਆ ਕੋਡ ਆ 0972 ਤਾਂ ਡਾਕਟਰ ਸਾਹਿਬ ਸਾਰਿਆਂ ਤੋਂ ਪਹਿਲੇ ਤਾਂ ਅਸੀਂ ਤੁਹਾਂ 'ਤੇ ਇਹੀ ਜਾਣਨਾ ਚਾਹੇ ਕਿ ਇਹ ਜੇ ਅਸੀਂ ਹੁਣ ਖਰੀਫ ਦਾ ਮੌਸਮ ਜੇ ਅਸੀਂ ਸ਼ੁਰੂ ਹੋ ਰਿਹਾ ਇਸ 'ਚ ਜੇ ਅਸੀਂ ਬੜੀ ਸਾਰੀ ਜੇ ਅਸੀਂ ਅਸੀਂ ਖਰੀਫ ਦੀ ਫਸਲਾਂ ਜੇ ਅਸੀਂ ਖੇਤਰਾਂ 'ਚ ਲਗਾਉਂਦੇ ਤਾਂ ਕਿਹੜੀ ਕਿਹੜੀ ਜੇ ਅਸੀਂ ਫਸਲਾਂ ਰਹਿੰਦੀ ਕਿ ਨੇ ਕਿਸ ਤਰੀਕੇ ਨੇ ਤਿੰਨਾਂ ਦੀ ਜੇ ਅਸੀਂ ਅਸੀਂ ਸਸਿਆ ਕ੍ਰਿਆਏ ਜੇ ਅਸੀਂ ਕਰੀ ਸਕਾਂ
1: ਅੱਜ ਕੱਲ੍ਹ ਲੋਕਾਂ ਉਹ ਕਾਫੀ ਕੰਮ ਖਰੀਫ ਦਾ ਪਏ ਆ ਖੇਤਾਂ ਔਰ ਇਸ ਵਿੱਚ ਖੇਤਰਾਂ ਦੀ ਤਿਆਰੀਆਂ ਦਾ ਕੰਮ ਜੋ ਹੈ ਉਹ ਅੱਜ ਕੱਲ੍ਹ ਚੱਲਿਆ ਔਰ ਖੇਤਰਾਂ ਵਿੱਚ ਜੇ ਅੱਜ ਕੱਲ੍ਹ ਗੱਲ ਕਰੀਏ ਖਰੀਫ ਸੀਜ਼ਨ ਵਿੱਚ ਤਾਂ ਸਾਡੇ ਅਲੱਗ ਅਲੱਗ ਜਿਹੜੀਆਂ ਫਸਲਾਂ ਰਹਿੰਦੀਆਂ ਅਨਾਜ ਵਾਲੀਆਂ ਦਾਲ ਵਾਲੀਆਂ ਦਲਹਨ ਤੇਲ ਵਾਲੀਆਂ ਤਿਲਹਨ ਕਹਿੰਦੇ ਚਾਰੇ ਵਾਸਤੇ ਜੋ ਹੈ ਉਹ ਹਾੜੀ ਚਾਰੇ ਵਾਲੀਆਂ ਫਸਲਾਂ ਆ ਜਾਂਦੀਆਂ ਤਾਂ ਲਗਭਗ ਇਸ ਟਾਈਮ ਖੇਤਰਾਂ ਦੇ ਤਿਆਰੀ ਦਾ ਕੰਮ ਚੱਲਿਆ ਔਰ ਜਿਵੇਂ ਬਰਸਾਤ ਜਿੱਥੇ ਜਿੱਥੇ ਉਹ ਆਉਂਗੇ ਔਰ ਬਿਜਾਈ ਦਾ ਕੰਮ ਜੋ ਹੈ ਕੰਨੇ ਕੰਨੇ ਸ਼ੁਰੂ ਹੋ ਜਾਣਾ
0: ਜੀ ਜੀ ਡਾਕਟਰ ਸਾਹਿਬ ਜੀ ਦੇਖਾ ਵੀ ਗੱਲ ਕਰੀਏ ਅਸੀਂ ਸਸਿਆ ਕ੍ਰਿਆਏ ਦੀ ਗੱਲ ਕੀਤੀ ਕਿ ਖਰੀਫ ਦੇ ਮੌਸਮ 'ਚ ਜੇ ਅਸੀਂ ਅਸੀਂ ਮੱਕੀ ਦੀ ਫਸਲ ਲਗਾਉਂਦੇ ਅੱਜ ਕੱਲ੍ਹ ਦੇ ਦਿਨਾਂ 'ਚ ਜੇ ਮੁੱਖਿਆ ਫਸਲ ਰਹਿੰਦੀ ਅਤੇ ਇਹਦਾ ਕਿਹਾ ਜੇ ਅਸੀਂ ਸਮੇਂ ਰਹਿਣਾ ਕਿ ਬਿਜਾਈ ਦਾ ਜੇ ਅਸੀਂ ਕਿਹਾ ਇੱਕ ਸਹੀ ਸਮੇਂ ਆ ਇਸ ਸੌਗੀ ਜੇ ਅਸੀਂ ਕਈ ਵਾਰੀ ਜੇ ਅਸੀਂ ਆਹਾਂ ਦੇ ਕਿਸਾਨ ਜੇ ਅਸੀਂ ਜ਼ਿਆਦਾ ਬੀਜ ਖੇਤਰਾਂ 'ਚ ਲਗਾਏ ਦਿੰਦੇ ਛੱਟਾ ਬੀਜ ਨੇ ਜੇ ਅਸੀਂ ਬਿਜਾਈ ਕਰਦੇ ਕਈ ਵਾਰ ਜੇ ਅਸੀਂ ਬੀਜ ਘੱਟ ਲੱਗਦਾ ਤਾਂ ਕਿਤਨੇ ਜੇ ਅਸੀਂ ਬੀਜ ਦੀ ਮਾਤਰਾ ਰਹਿਣੀ ਚਾਹੀਦੀ ਕਿਤਨੀ ਖਾਦ ਜੇ ਅਸੀਂ ਖੇਤਰਾਂ 'ਚ ਪਾਉਣੀ ਚਾਹੀਦੀ ਇਹ ਸਾਰੀ ਜਾਣਕਾਰੀ ਵੀ ਜੇ ਅਸੀਂ ਆਹਾਂ ਜੋ ਦੇ ਆ
1: ਮੱਕੀ ਦੀ ਫਸਲ ਸਾਡੀ ਅਨਾਜ ਵਾਲੀ ਮੁੱਖ ਫਸਲ ਹੈ ਜਿਹੜੀ ਖਰੀਫ ਸੀਜ਼ਨ ਦੀ ਹੈ ਔਰ ਇਸ ਵਿੱਚ ਸਾਡੇ ਦੋ ਤਰੀਕੇ ਦੀ ਫਸਲਾਂ ਲਗਾਉਂਦੇ ਇਸ ਵਿੱਚ ਪਹਿਲੀ ਆ ਜਾਂਦੀ ਵੀ ਲੋਕ ਦੇਸੀ ਛੱਲੀ ਜੋ ਹੈ ਉਹ ਹਿਮਾਚਲ ਵਿੱਚ ਲਗਾਉਣਾ ਕਾਫੀ ਪ੍ਰੈਫਰ ਕਰਦੇ ਪਸੰਦ ਕਰਦੇ ਨਾ ਤਾਂ ਦੇਸੀ ਵਿੱਚ ਹੜ
0: ਹੈਲੋ
2: ਹਾਂਜੀ
0: ਨਮਸਕਾਰ ਸਰ
2: ਮੈਂ ਡਾਕਟਰ ਸਾਹਿਬ ਜੀ ਨਮਸਕਾਰ
1: ਨਮਸਕਾਰ ਜੀ
2: ਮੈਂ ਇੱਕ ਪ੍ਰਸ਼ਨ ਇਹ ਪੁੱਛਣਾ ਚਾਹੁੰਦਾ ਜੀ ਦੇਸੀ ਕਹਿੰਦੇ ਜੋ ਫਾਰਮੀ ਮੱਕੀ ਹੈ ਉਸ ਨਾਲ ਕੀ ਅੰਤਰ ਹੈ ਸਰ
1: ਦੇਸੀ ਆਹਾਂ ਵਰਾਇਟੀਆਂ ਦੇ ਨਾ ਜਿਹੜੀਆਂ ਵਰਾਇਟੀਆਂ ਨੇ ਉਹਨਾਂ ਨੂੰ ਉਗਲਾਉਂਦੇ ਹਨ ਦੇਸੀ ਜਿਹਦਾ ਤੁਸੀਂ ਖੁਦ ਬੀਜ ਆਪਣਾ ਰੱਖੀ ਸਕਦੇ ਕਹਿੰਦੇ ਅਗਲੇ ਸਾਲ ਵੀ ਤੁਸੀਂ ਉਸਦਾ ਬੀਜ ਜੋ ਹੈ ਉਹ ਤਿਆਰ ਕਰੀਨੇ ਆਪਣੀ ਬਿਜਾਈ ਜੋ ਹੈ ਕਰ ਸਕਦੇ ਕਹਿੰਦੇ ਜਿਹੜੀ ਹਾਈਬ੍ਰਿਡ ਹੁੰਦੀ ਜਿਹੜੀ ਤੁਸੀਂ ਮੁੱਲ ਲੈ ਕੇ ਆਉਂਦੇ ਬਾਹਰ ਇੱਥੇ ਤਾਂ ਉਸ ਵਿੱਚ ਦੁਕਾਨਾਂ 'ਤੇ ਮਿਲਦੀ ਔਰ ਹਾਈਬ੍ਰਿਡ ਉਹਨਾਂ ਪਰ ਲਿਖਿਆ ਵੀ ਹੁੰਦਾ ਉਹਨਾਂ ਦਾ ਬੀਜ ਤੁਸੀਂ ਅਗਲੇ ਸਾਲ ਵਾਸਤੇ ਨਹੀਂ ਰੱਖੀ ਸਕਦੇ ਬੀਜ ਉੱਗੀ ਤਾਂ ਜਾਂਦਾ ਪਰ ਹੈ ਫਸਲ ਨਹੀਂ ਉੱਗੀ ਜਿਹੜੀ ਤੁਹਾਡੀ ਪਹਿਲੀ ਬਿਜਾਈ ਹੈ ਦੀ
0: ਜੀ ਸਾਰੇ ਤੋਂ ਪਹਿਲੇ ਤਾਂ ਸਰ ਜਾਣਨਾ ਚਾਹੁੰਦੇ ਕਿ ਕੌਣ ਸਰ ਬੋਲਾ ਦੇ ਕਿਤਾ ਤੇ ਬੋਲਾ ਦੇ
2: ਮੈਂ ਸਾਰੇ ਚੂੜਾ ਬਹਿਰ ਕੱਟਾ ਉਪਲਾ ਚੂੜਾ ਸੇ ਸੁਰਜੀਤ ਸਿੰਘ ਜਮਵਾਲ ਬੋਲਾ ਦਾ ਜੀ ਮੈਂ
0: ਜੀ ਸਵਾਗਤ ਹੈ ਜੀ ਕਾਰਜਕ੍ਰਮ 'ਚ
2: ਹਾਂਜੀ ਹਾਂਜੀ ਹਾਂਜੀ ਠੀਕ ਧੰਨਵਾਦ ਮੈਂ ਅੱਛਾ ਦੂਸਰਾ ਪ੍ਰਸ਼ਨ ਇਹ ਹੈ ਸਾਰੇ ਜੋ ਭਿੰਡੀ ਬੀਜਤੇ ਹੈ ਤਿੰਨ ਚਾਰ ਵਾਰ ਭਿੰਡੀ ਬੀਜ ਚੁੱਕੇ ਹੈ ਉਹ ਤੋਂ ਪਾਣੀ ਮੈਂ ਭਗੋ ਕੇ ਵੀ ਲਗਾਈ ਹੈ ਉਹ ਸੁੱਕੀ ਵੀ ਲਗਾ ਪਾਣੀ ਮੈਂ
1: ਮੀਡੀਆ ਵਿੱਚ ਦੋ ਸਮੱਸਿਆ ਹਨ ਜੋ ਆਉਂਦੀਆਂ ਪਹਿਲੀ ਗੱਲ ਕਿ ਭਿੰਡੀ ਲਗਾਉਣੇ ਦਾ ਸਹੀ ਸਮੇਂ ਕਿਆ ਹੁੰਦਾ ਵੈਸੇ ਤਾਂ ਹਾਂ ਪਹਿਲੇ 15 ਮਾਰਚ ਗਲਾਉਂਦੇ ਪਰ ਇਸ ਦਾ 15 ਮਾਰਚ ਦਾ ਗਲਾਉਣੇ ਦਾ ਕਾਰਨ ਇਹ ਹੁੰਦਾ ਹੈ ਕਿ ਭਿੰਡੀ ਇੱਕ ਦੇ ਦੀ ਫਸਲ ਹੈ ਜਿਹੜੀ ਬਿਜਾਈ ਦੇ ਟਾਈਮ ਜਿਸ ਟਾਈਮ ਤੱਕ ਉਂਗਰਦੀ ਉਸ ਟਾਈਮ ਤੱਕ ਟੈਂਪਰੇਚਰ ਸੈਂਸਿਟਿਵ ਤਾਪਮਾਨ ਵਾਸਤੇ ਬੜੀ ਸੈਂਸਿਟਿਵ ਹੁੰਦੀ ਇਸ ਦਾ ਟੈਂਪਰੇਚਰ ਜੋ ਹੈ ਉਹ ਪੂਰਾ ਦਿਨ ਔਰ ਰਾਤ ਦਾ ਗਿਰਨਾ ਨਹੀਂ ਚਾਹੀਦਾ 18 ਡਿਗਰੀ ਤੋਂ ਨੀਚੇ ਤਾਂ ਅਗਰ ਜੇ ਇਸ ਤੋਂ ਨੀਚੇ ਚਲੀ ਜਾਂਦਾ ਤਾਂ ਇਸਦੀ ਜਰਮੀਨੇਸ਼ਨ ਯਾਨੀ ਉਂਗਰਨੇ ਦੀ ਸ਼ਮਤਾ ਜਿਹੜੀ ਹੈ ਖਤਮ ਹੋ ਜਾਂਦੀ ਤਾਂ ਇਸ ਕਰਕੇ ਕਈ ਵਾਰੀ ਹੁੰਦਾ ਕਿ ਫਿਰ ਔਰ ਦੂਸਰੀ ਸਮੱਸਿਆ ਆਉਂਦੀ ਕਿ ਅੱਜ ਕੱਲ੍ਹ ਸਾਡੇ ਇੱਥੇ ਵੀ ਕਈ ਪ੍ਰੈਕਟਿਸ ਕਰਦੇ ਕਿ ਪਾਣੀ ਜੋ ਹੈ ਭਿੰਡੀ ਕਿਆਰੀਆਂ ਵਗੈਰਾ ਵਿੱਚ ਲਗਾਈ ਹੁੰਦੀ ਤਾਂ ਭਿੰਡੀ ਹੈ ਉਹ ਕਈ ਵਾਰੀ ਪਾਣੀ ਜ਼ਿਆਦਾ ਲਗਾਉਂਦੇ ਨੇ ਤਾਂ ਇੱਕ ਜ਼ਿਆਦਾ ਪਾਣੀਆਂ ਦੀ ਵੀ ਸਮੱਸਿਆ ਹੁੰਦੀ ਔਰ ਤੀਸਰਾ ਵੀ ਨਲਕੇ ਦਾ ਪਾਣੀ ਜੋ ਸਾਡਾ ਪਾਣੀ ਪੀਣੇ ਦੀ ਸਪਲਾਈ ਆਉਂਦੀ ਉਸ ਵਿੱਚ ਕਈ ਵਾਰੀ ਕੈਮੀਕਲ ਵਗੈਰਾ ਮਿਲਾਏ ਹੁੰਦੇ ਕਲੋਰੀਨੇਟਿਡ ਵਾਟਰ ਔਰ ਬਲੀਚਿੰਗ ਪਾਊਡਰ ਅਗਰ ਇਹ ਚੀਜ਼ਾਂ ਹੋਣ ਤਾਂ ਫਿਰ ਭਿੰਡੀ ਦੀ ਜੋ ਹੈ ਗਰੋਥ ਜੋ ਹੈ ਉਹ ਰੁਕ ਜਾਂਦੀ ਹਾਂਜੀ
0: ਜੀ ਜੀ ਲੱਗਦਾ ਕਿ ਹਾਂਜੀ ਹਾਂਜੀ ਸਾਰੀ ਜਾਣਕਾਰੀਆਂ ਜੇ ਅਸੀਂ ਤੁਹਾਨੂੰ ਜੋ ਮਿਲੀ ਗਈ ਹੋਣੀ ਜੀ ਜੀ ਧੰਨਵਾਦ ਜੀ
1: ਤਾਂ ਮੱਕੀ ਦੀ ਗੱਲ ਕਰਿਆ ਤਾਂ ਮੱਕੀ ਹਾੜੀ ਦੋ ਤਰੀਕੇ ਦੀ ਹੁੰਦੀ ਇੱਕ ਹੁੰਦੀ ਜੋ ਦੱਸੀ ਚੁੱਕੀ ਹੈ ਕਿ ਇੱਕ ਹਾੜੀ ਦੇਸੀ ਮੱਕੀ ਹੁੰਦੀ ਜਿਸਦਾ ਅਸੀਂ ਬੀਜ ਰੱਖੀ ਸਕਦੇ ਨਾ ਔਰ ਉਸਦੀ ਪੈਦਾਵਾਰ ਥੋੜ੍ਹੀ ਘੱਟ ਹੁੰਦੀ ਪਰ ਉਸਦੇ ਜੋ ਪੌਦੇ ਨਾ ਹੈ ਬੜੀ ਜ਼ਿਆਦਾ ਹਾਈਟ ਪਕੜਦੇ ਔਰ ਦੂਸਰੀ ਆਉਂਦੀ ਹੜਕ ਹੈ ਹਾਈਬ੍ਰਿਡ ਜਿਹਦੀ ਪੈਦਾਵਾਰ ਯਾਨੀ

0: ਆਪਣੇ ਤਾਂ ਜ਼ਿਆਦਾ ਹੁੰਦੇ ਪਰ ਪੱਠੇ ਜਿਹੜੇ ਹੈ ਘੱਟ ਹੁੰਦੇ। ਤਾਂ ਲੋਕ ਜੋ ਹੈ ਉਹ ਦੋਨੋਂ ਲਗਾ ਦਿਹਾੜੇ ਇੱਥੇ, ਔਰ ਫਰਕ ਸਿਰਫ ਇਹ ਹੁੰਦਾ ਵੀ ਜਿਹੜੀ ਹਾਈਬ੍ਰਿਡ ਹੈ ਉਸ ਉਹ ਤੋਂ ਤੁਹਾਡੀ ਖਾਦ ਵੀ ਜ਼ਿਆਦਾ ਲੱਗਣੀ ਔਰ ਪਾਣੀ ਵੀ ਜ਼ਿਆਦਾ ਚਾਹੀਦਾ। ਔਰ ਜੇ ਸੋਕਾ ਵਗੈਰਾ ਝੱਲਣ ਦੀ ਸ਼ਮਤਾ ਦੇਖੀਏ ਤਾਂ ਫਿਰ ਹੈ ਸਾਡੀ ਦੇਸੀ ਮੱਕੀ ਵਿੱਚ ਜ਼ਿਆਦਾ ਹੁੰਦੀ
1: ਜੀ। ਅਗਰ ਜੀ ਆ ਗੱਲ ਕੀਤੀ ਕਿ ਬੀਜ ਦਾ ਕਿਤਨੀ ਮਾਤਰਾ ਹੋਣੀ ਚਾਹੀਦੀ,
0: ਤਾਂ ਦੋਹੀਂ ਦਾ ਜੇ ਬੀਜ ਤੋਂ ਲਗਾਉਣਾ ਜਿਹੜੀ ਰਿਕਮੈਂਡਡ ਇਹਦੀ ਸੀਡ ਰੇਟ ਹੈ 20 ਕਿਲੋ ਪ੍ਰਤੀ ਹੈਕਟੇਅਰ, ਹੈਕਟੇਅਰ ਵਿੱਚ 25 ਕਨਾਲ ਯਾਨੀ ਕਨਾਲੀ ਦੇ ਹਿਸਾਬ ਤੋਂ 800 ਗ੍ਰਾਮ
1: ਜੀ ਜੀ।
0: ਔਰ ਬਿਜਾਈਆ ਦਾ ਟਾਈਮ ਰਹਿੰਦਾ ਹਾੜਾ ਮਾਨਸੂਨ ਆਉਣੇ 'ਤੇ, ਰਿਕਮੈਂਡਡ ਟਾਈਮ ਹੈ 15-30 ਜੂਨ ਹਾੜਾ ਨੀਚਲਾ ਔਰ ਮੱਧ ਪਰਵਤੀ ਖੇਤਰ ਜਿਹੜੇ ਨੇ
1: ਜੀ ਜੀ
0: ਇਹਨਾਂ 'ਚ। ਔਰ ਸੀਡ ਬੀਜ ਦੀ ਬਿਜਾਈ ਤੋਂ ਪਹਿਲੇ ਕੋਈ ਵੀ ਫਸਲ ਹੈ ਉਸਦਾ ਬੀਜ ਜੇ ਆਹਾਂ ਟ੍ਰੀਟ ਕਰਨਾ ਹੈ
1: ਔਰ ਉਪਚਾਰਿਤ ਕਰੀ ਲੈਣਾ,
0: ਹਾਂਜੀ ਜੋ ਆਹਾਂ ਬਾਹਰੇ ਤੋਂ ਲੈ ਕੇ ਵੀ ਆਉਂਦੇ ਕਈ ਵਾਰੀ ਉਹਦੇ ਉੱਪਰ ਕੋਟਿੰਗ ਤਾਂ ਕੀਤੀ ਹੁੰਦੀ ਪਰ ਉਸਦਾ ਅਸਰ ਇਹ ਹੈ ਕਿ ਨਹੀਂ ਹੈ, ਹਾਂਜੋ ਗਰੰਟੀ ਨਹੀਂ ਹੁੰਦੀ। ਇਸ ਲਈ ਜਲਦੀ ਵੀ ਆਹਾਂ ਬੀਜ ਦੀ ਬਿਜਾਈ ਕਰਨੀ ਉਸ ਤੋਂ ਪਹਿਲੇ ਆਹਾਂ ਉਸ ਉਹ ਟ੍ਰੀਟ ਕਰਨਾ। ਟ੍ਰੀਟ ਕਰਨ ਵਾਸਤੇ ਸਾਡੀ ਫਫੂੰਦ ਨਾਸ਼ਕ ਇਸਤੇਮਾਲ ਕਰਦੇ, ਕੈਪਟਾਨ ਜਾਂ ਥਿਰਾਮ ਇਹਨਾਂ ਦਾ ਇਸਤੇਮਾਲ ਕਰ ਸਕਦੇ। 2.5-3 ਗ੍ਰਾਮ ਜੋ ਹੈ ਉਹ ਪ੍ਰਤੀ ਕਿਲੋ ਬੀਜ ਜੋ ਹੈ ਟ੍ਰੀਟ ਕਰਨ ਵਾਸਤੇ ਦਵਾਈ ਲੱਗਦੀ ਹੈ
1: ਜੀ ਜੀ। ਕਿ ਬੜੀ ਹੀ ਅੱਛੀ ਜਾਣਕਾਰੀ ਦੱਸੇ ਕਿ ਕਿਸ ਤਰੀਕੇ ਨੇ ਜੇ ਅਸੀਂ ਬੀਜ ਦੀ ਮਾਤਰਾ ਲੈ ਸਕੀਏ। ਅਗਰ ਅਸੀਂ ਹੋਰ ਗੱਲ ਕਰੀਏ ਕਿ ਖਰੀਫ ਦੇ ਮੌਸਮ 'ਚ ਦਲਹਨੀ ਫਸਲਾਂ ਦੀ ਗੱਲ ਕਰੀਏ, ਤਾਂ ਦਲਹਨੀ ਫਸਲਾਂ 'ਚ ਅਸੀਂ ਕਿਹੜੀ ਕਿਹੜੀ ਫਸਲਾਂ ਜੀ ਅਸੀਂ ਲਗਾਈ ਸਕਦੇ, ਅਤੇ ਇਹਨਾਂ ਦੀ ਬਿਜਾਈ ਦਾ ਕਿਆ ਟਾਈਮ ਰਹਿਣਾ, ਕਿਸ ਤਰੀਕੇ ਦਾ ਇਹਨਾਂ ਦਾ ਢੰਗ ਰਹਿਣਾ, ਕਨੇ ਅਗਰ ਸਸਿਆ ਕ੍ਰਿਆ ਦੀ ਵੀ ਗੱਲ ਕਰੀਏ ਤਾਂ ਕਿਆ ਕਿਆ ਬਿਜਾਈ ਤੋਂ ਪਹਿਲੇ ਜੇ ਅਸੀਂ ਕਿਸਾਨਾਂ 'ਚੋਂ ਇੱਕ ਅੱਛੀ ਪੈਦਾਵਾਰ ਲੈਣ ਦੇ ਤਈ ਜੀ ਅਸੀਂ ਸਾਵਧਾਨੀਆਂ ਵਰਤਣੀ ਚਾਹੀਦੀ।
0: ਹਾਂਜੀ, ਦਲਹਨ ਫਸਲਾਂ ਇੱਕ ਦੇ ਦਾ ਗਰੁੱਪ ਹੈ ਹਾੜਾ ਫਸਲਾਂ ਦਾ, ਜਿਹਨਾਂ ਉਹ ਕਿਸਾਨ ਹਾੜੇ ਕਿਸਾਨ ਜੇ ਹੈ ਪੁਰਾਣੇ ਟਾਈਮਾਂ ਵਿੱਚ ਕਾਫੀ ਲਗਾ ਦੇ ਪਰ ਪਿਛਲੇ ਕੁਛ ਟਾਈਮ 'ਤੇ ਇਹ ਉਹ ਛੱਡੀ ਚੁੱਕੇ ਹੈ
1: ਜੀ।
0: ਇਹ ਪਿਛਲੇ 4-5 ਸਾਲਾਂ 'ਤੇ ਦਲਹਨ ਫਸਲਾਂ ਪਾਸੇ ਰੁਝਾਨ ਜੇ ਹੈ ਹਾੜਾ ਕਿਸਾਨਾਂ ਦਾ ਵਧਦਾ
1: ਜੀ।
0: ਔਰ ਇਸ ਵਿੱਚ ਹਾੜੇ ਇਸ ਸੀਜ਼ਨ ਦੀਆਂ ਮੇਨ ਜਿਹੜੀਆਂ 3 ਫਸਲਾਂ ਜਿਹੜੀਆਂ ਹੈ ਰਹਿੰਦੀਆਂ, ਮਾਂਹ, ਮੂੰਗ, ਕਣਕ, ਕੁਲਥ
1: ਜੀ ਜੀ,
0: ਔਰ ਰੋਂਗ ਵੀ ਚੌਥੀ ਆਈ। ਔਰ ਇਹਨਾਂ ਦੇ ਉਹ ਲਗਾਉਣ ਦਾ ਟਾਈਮ ਸਾਡਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਕਈ ਲੋਕ ਜੋ ਹੈ ਕਾਫੀ ਟਾਈਮ ਬਾਅਦ ਇਹਨਾਂ ਨੂੰ ਲਗਾਉਂਦੇ, ਔਰ ਲਗਾਉਣ ਦਾ ਇਹ ਢੰਗ ਕਨੇ ਟਾਈਮ ਜੇ ਗਲਤ ਲੱਗੀ ਜਾਂਦਾ ਤਾਂ ਉਸ ਕਰਕੇ ਇਸ ਵਿੱਚ ਪੈਦਾਵਾਰ ਜੋ ਉਹ ਅੱਛੀ ਨਹੀਂ ਮਿਲਦੀ
1: ਜੀ।
0: ਮਾਂਹ, ਮੂੰਗ, ਕਣਕ, ਕੁਲਥ ਔਰ ਰੋਂਗ ਇਹਨਾਂ ਸਭਨਾਂ ਦੀ ਬਿਜਾਈ ਜੋ ਹੈ ਉਹ ਥੋੜ੍ਹੀ ਲੇਟ ਹੁੰਦੀ। ਜਿਵੇਂ ਮੱਕੀਆਂ ਦੀ ਬਿਜਾਈ ਹੋਈ ਜਾਣੀ ਸਾਡੀ ਜੂਨ ਮਹੀਨਾ 15-30 ਜੂਨ ਦੇ ਆਸ ਪਾਸ ਹੋ ਜਾਂਦੀ
1: ਜੀ।
0: ਪਰ ਜਿਤਨੀ ਵੀ ਸਾਡੀ ਦਾਲ ਵਾਲੀਆਂ ਫਸਲਾਂ ਨੇ ਇਹ ਹੁੰਦੀਆਂ ਘੱਟ ਅਵਧੀ ਵਾਲੀਆਂ ਫਸਲਾਂ, ਔਰ ਇਹਨਾਂ ਦਾ ਆਹਾਂ ਦੇ ਦੀ ਕੋਸ਼ਿਸ਼ ਕਰਦੇ ਵੀ ਫੁੱਲ ਪਾਉਣੇ ਤੋਂ ਪਹਿਲੇ ਫੁੱਲ ਸਾਡੀ ਬਾਰਿਸ਼ ਖਤਮ ਹੋਣੇ ਤੋਂ ਬਾਅਦ ਪਵੇ
1: ਜੀ। ਹੈਲੋ,
2: ਨਮਸਕਾਰ
1: ਨਮਸਕਾਰ ਸਰ,
2: ਮੈਂ ਬੋਲਦਾ ਸੁਰੇਸ਼ ਕੁਮਾਰ
1: ਜੀ। ਸੁਰੇਸ਼ ਕੁਮਾਰ ਜੀ,
2: ਪੁੱਛਣਾ ਮੈਡਮ ਜੀ ਵੀ ਇਹ ਜੇ ਟ੍ਰੀਟ ਵਾਲੇ ਦੱਸੀ ਕਰਦੇ ਵੀ ਦਵਾਈ ਕਿਹੜੀ ਹੈ, ਕਹਿੰਦਾ ਦੇਸੀ ਬੀਜ ਮਿਲਦਾ ਤਾਂ ਇੰਡੀਆ ਮੈਡਮ ਜੀ ਸਾਰਾ ਲੁਪਤ ਹੋ ਗਿਆ
1: ਜੀ ਜੀ।
0: ਦੇਸੀ ਮੱਕੀ ਦੀ ਗੱਲ ਕਰੇ ਦੇ,
2: ਆਪਣੀ ਮੱਕੀ ਹੁੰਦੀ ਦੇਸੀ ਤਾਂ ਸਿਰ ਭਰਪੂਰ ਫਸਲ ਦਿੰਦੀ ਸੀ, ਕਿਤੇ ਜੇ ਬੀਜ ਲਿਆ ਦੇ ਤਾਂ ਇਹਦਾ ਪੂਰਾ ਚੱਲਦਾ ਤਾਂ ਵੀ ਨਹੀਂ ਹੈ।
0: ਹਾਂਜੀ, ਦੇਸੀ ਮੱਕੀ ਦਾ ਥੋੜ੍ਹਾ ਜਿਹਾ ਬੀਜ ਦਾ ਵੀ ਦੱਸ ਦਿੰਦਾ। ਇੱਕ ਉਸ ਵਿੱਚ ਸਮੱਸਿਆ ਇਹ ਵੀ ਰਹਿੰਦੀ ਕਿ ਜੇ ਤੁਸੀਂ ਦੇਸੀ ਮੱਕੀ ਲਗਾਉਣਾ ਕਾਫੀ ਲੋਕ ਪਸੰਦ ਵੀ ਕਰਦੇ, ਪਰ ਉਸਦਾ ਬੀਜ ਰੱਖਣਾ ਬੜਾ ਮੁਸ਼ਕਿਲ ਅੱਜ ਦੇ ਟਾਈਮ 'ਚ ਹੋਈ ਹੈ, ਕਿਉਂਕਿ ਜਦ ਆਹਾਂ ਇਹਨਾਂ ਉਹ ਆਪਣੇ ਖੇਤ ਵਿੱਚ ਲਗਾ ਦੇ, ਬੱਖੇ ਵਾਲੇ ਖੇਤ ਵਿੱਚ ਜੇ ਹਾਈਬ੍ਰਿਡ ਲਗੇ ਆ ਤਾਂ ਇਹ ਕ੍ਰੋਸ ਪੋਲੀਨੇਟਿਡ ਕਰੋਪ ਹੈ। ਇਸ ਵਿੱਚ ਪਰਾਗਣ ਜੇ ਹੋਇਆ ਉਹ ਇੱਕ ਬੂਟੇ ਦਾ ਜੋ ਹੋਇਆ ਉਹ ਅੱਗੇ 2-3-10-20 ਬੂਟੇ ਜੋ ਹੋਇਆ ਆਸ ਪਾਸ ਦੇ ਜੋ ਹੈ ਉਹਨਾਂ ਵਿੱਚ ਪਰਾਗਣ ਹੋ ਜਾਂਦਾ, ਤਾਂ ਸਾਡੀ ਜੋ ਹੈ ਅੱਜ ਕੱਲ੍ਹ ਸਾਡੀ ਦੇਸੀ ਮੱਕੀ ਜੋ ਹੈ ਉਹ ਕ੍ਰੋਸ ਹੋ ਜਾਂਦੀ
1: ਜੀ।
0: ਤਾਂ ਕੋਸ਼ਿਸ਼ ਇਹ ਕਰਨੀ ਵੀ ਅਗਰ ਤੁਸੀਂ ਆਪਣਾ ਬੀਜ ਕਿਤੇ ਰੱਖੇ ਆ ਤਾਂ ਦੇਦੇ ਏਰੀਏ 'ਤੇ ਤੁਸੀਂ ਬੀਜ ਅਗਲੇ ਸਾਲ ਵਾਸਤੇ ਰੱਖਣਾ, ਜਿੱਥੇ ਜ਼ਿਆਦਾ ਹਿੱਸਾ ਜੋ ਹੈ ਉਹ ਤੁਹਾਡਾ ਦੇਸੀ ਮੱਕੀ ਵਾਸਤੇ ਹੈ, ਔਰ ਦੇਦਾ ਹਿੱਸਾ ਵੀ ਉਹ ਉੱਥੇ 'ਤੇ ਰੱਖਣਾ ਜਿਹੜਾ ਖੇਤ ਦੇ ਸੈਂਟਰ 'ਤੇ, ਉੱਥੇ 'ਤੇ ਤੁਸੀਂ ਆਪਣਾ ਬੀਜ ਰੱਖਣਾ। ਬਾਕੀ ਚੁਣਾਵ ਆਹ ਕਰਦੇ ਦੇਸੀ ਮੱਕੀ ਵਿੱਚ ਕਿਹਾਂ ਕਰਦੇ ਵੀ ਰੰਗ, ਆਕਾਰ ਔਰ ਬੀਜ ਦਾ ਸਾਈਜ਼ ਇਹ ਇੱਕ ਸਮਾਨ ਹੁੰਦੇ, ਤਾਂ ਇਹਨਾਂ ਪੁਰਾਣੇ ਟਾਈਮਾਂ 'ਤੇ ਸੀ ਇਹਨਾਂ ਦੇ ਬੇਸ ਉੱਤੇ ਜੋ ਹੈ ਉਹ ਆਪਣਾ ਬੀਜ ਜੋ ਹੈ ਉਹ ਅਲੱਗ ਅਲੱਗ ਕਰਕੇ ਰੱਖਦੇ ਔਰ ਬੰਦੇ
1: ਜੀ। ਸੁਰੇਸ਼ ਜੀ ਧੰਨਵਾਦ ਜੀ।
0: ਹਾਂਜੀ, ਮਾਂ, ਮੂੰਗ, ਕੁਲਥ, ਕਨੇ, ਰੋਂਗ ਇਹਨਾਂ ਦੇ ਬਿਜਾਈ ਦਾ ਟਾਈਮ ਮੈਂ ਦੱਸਦਾ ਹਾਂ। ਆਹਾਂ ਕੋਸ਼ਿਸ਼ ਇਹ ਕਰਦੇ ਕਿ ਇਹਨਾਂ ਦਾ ਜਿਹੜਾ ਫੁੱਲ ਬਣਨ ਦੀ ਪ੍ਰਕਿਰਿਆ ਇਹ ਸ਼ੁਰੂ ਹੋਵੇ ਹਾੜੀ ਬਰਸਾਤ ਖਤਮ ਹੋਣ ਤੋਂ ਬਾਅਦ, ਤਾਂ ਇਸ ਲਈ ਆਹਾਂ ਇਹਨਾਂ ਦੀ ਬਿਜਾਈ ਜੋ ਹੈ ਉਹ ਥੋੜ੍ਹੀ ਲੇਟ ਕਰਦੇ। ਮੱਕੀ ਦੀ ਬਿਜਾਈ ਜੋ ਹੈ ਉਹ ਜੂਨ ਮਹੀਨੇ ਵਿੱਚ ਹੋਈ ਜਾਂਦੀ, ਪਰ ਇਹ ਜਿਹੜੀਆਂ ਸਾਡੀ ਜਿਤਨੀ ਵੀ ਦਾਲ ਵਾਲੀਆਂ ਫਸਲਾਂ ਨੇ ਇਹਨਾਂ ਵਾਸਤੇ ਆਹਾਂ ਬਿਜਾਈਏ ਉਹ ਜੁਲਾਈ ਮਹੀਨੇ ਵਿੱਚ ਜਾਂਦੇ। ਇੱਕ ਤਲੇ ਨੇ 15 ਜੁਲਾਈ ਜੋ ਹੈ ਉਹ ਸਭ ਤੋਂ ਵਧੀਆ ਟਾਈਮ ਰਹਿੰਦਾ
1: ਜੀ। ਡਾਕਟਰ ਸਾਹਿਬ, ਇੱਥੇ ਮੈਂ ਵੀ ਜਾਣਨਾ ਚਾਹੁੰਦੇ ਕਿ ਜਿਵੇਂ ਜਿਤਨੀ ਵੀ ਆਹਾਂ ਦਲਹਨੀ ਫਸਲਾਂ, ਤਾਂ ਕਿਆ ਇਹਨਾਂ ਦੀ ਬਿਜਾਈ ਜੇ ਅਸੀਂ ਮੱਕੀ ਦੇ ਖੇਤਰਾਂ 'ਚ ਕਰਨੀ ਆ ਅਲੱਗ ਜੇ ਅਸੀਂ ਕਰਨਾ? ਕਈ ਵਾਰੀ ਕੀ ਹੁੰਦਾ ਕਿ ਆਹਾਂ ਦੇ ਕਿਸਾਨ ਜੇ ਅਸੀਂ ਵਿੱਚ

0: ਇਸ ਵਿੱਚ ਬੀਜ ਦੀ ਮਾਤਰਾ ਸਾਰੀ ਜਿਤਨੀਆਂ ਲੀ ਤੱਕ ਦੱਸੀਆਂ ਫਸਲਾਂ ਇਸ ਵਿੱਚ ਸਭ ਤੋਂ ਜ਼ਿਆਦਾ ਬੀਜ ਦੀ ਮਾਤਰਾ ਇਸ ਦੀ ਜ਼ਰੂਰਤ ਹੁੰਦੀ 100 ਕਿਲੋ ਪ੍ਰਤੀ ਹੈਕਟੇਅਰ, ਯਾਨੀ 4 ਕਿਲੋ ਪ੍ਰਤੀ ਕਨਾਲ ਦੇ ਹਿਸਾਬੇ ਜੋ ਹੈ ਉਹ ਇਹ ਬੀਜ ਚਾਹੀਦਾ ਹੁੰਦਾ। ਔਰ ਇਹ ਸੋਇਆਬੀਨ ਦਾਲ ਵਾਲੀ ਵੀ ਫਸਲ ਹੈ ਔਰ ਤੇਲ ਵਾਲੀ ਵੀ ਫਸਲ ਹੈ। ਸਾਡੇ ਇੱਥੇ ਜ਼ਿਆਦਾਤਰ ਦਾਲ ਵਾਸਤੇ ਵਰਤਦੇ, ਪਰ ਬਾਕੀ ਜੇ ਪਲੇਨ ਵਾਲੇ ਜਿਤਨੇ ਜ਼ਿਲ੍ਹੇ ਪ੍ਰਦੇਸ਼ ਹਨ ਉਹਨਾਂ ਵਿੱਚ ਇਹ ਜ਼ਿਆਦਾਤਰ ਤੇਲ ਵਾਸਤੇ ਜੋ ਹੈ ਉਹ ਵਰਤਦੇ,
1: ਯੂਜ਼ ਕੀਤੇ ਜਾਂਦਾ। ਹਾਂਜੀ, ਅਗਰ ਡਾਕਟਰ ਸਾਹਿਬ ਅਸੀਂ ਗੱਲ ਕਰੀਏ ਕਿ ਖਰੀਫ ਦੇ ਮੌਸਮ 'ਚ ਜੇ ਅਸੀਂ ਦੇਖਾ ਚਾਰੇ ਦੀ ਫਸਲਾਂ ਵੀ ਅਸੀਂ ਲਗਾਉਂਦੇ, ਤਾਂ ਅਗਰ ਚਾਰੇ ਦੀ ਫਸਲਾਂ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਫਸਲਾਂ ਜੀ ਅਸੀਂ ਰਹਿੰਦੀ ਕਿ ਨੇ ਬਾਹਣ ਦੇ ਪਹਿਲੇ ਕਿਆ ਕਿਆ ਸਾਵਧਾਨੀਆਂ ਜੀ ਅਸੀਂ ਵਰਤਣੀ ਚਾਹੀਦੀ?
0: ਹਾਂਜੀ, ਚਾਰੇ ਵਾਲੀ ਫਸਲਾਂ ਵਿੱਚ ਅੱਜ ਕੱਲ੍ਹ ਕਾਫੀ ਜ਼ਿਆਦਾ ਜਿਹੜਾ ਲੋਕਾਂ ਵਿੱਚ ਪ੍ਰਚਲਿਤ ਹੈ ਇੱਥੇ ਚਰੀ ਬਾਜਰਾ
1: ਜੀ,
0: ਇਹਨਾਂ ਦੋਵੇਂ ਦਾ ਬਾਹਣੇ ਦਾ ਟਾਈਮ ਅੱਜ ਕੱਲ੍ਹ ਚੱਲੇ ਆ ਔਰ ਕਾਫੀ ਲੋਕ ਇਹਨਾਂ ਦਾ ਬੀਜ ਖਰੀਦਦੇ ਵੀ ਹਨ। ਜਿਵੇਂ ਹੀ ਬਾਰਿਸ਼ ਹੁੰਦੀ ਹੈ, ਅੱਛੀ ਨਵੀਂ ਹੁੰਦੀ ਹੈ, ਜਿਹੜੀ ਵੀ ਫਸਲ ਤੋਂ ਬਾਣੀ ਹਮੇਸ਼ਾ ਇਹ ਜ਼ਰੂਰ ਦੇਖਣਾ ਵੀ ਖੇਤਰ ਵਿੱਚ ਨਵੀਂ ਜੋ ਉਹ ਠੀਕ ਰਹੇ, ਕਿਉਂਕਿ ਕਈ ਵਾਰ ਸਾਡੇ ਇੱਥੇ ਸਮੱਸਿਆ ਇਹ ਉਹਦੀ ਵੀ ਬਿਜਾਈ ਆਹਾਂ ਕਰੀ ਤੀ ਉਸ ਟਾਈਮ ਨਵੀਂ ਹੀ, ਉਸ ਤੋਂ ਬਾਅਦ ਫਿਰ ਸਾਡੇ 3 ਜਾਂ 4 ਹਫ਼ਤੇ ਜੋ ਹੈ ਉਹ ਸੁੱਕੇ ਨਿਕਲਾ ਦੇ ਔਰ ਜੋ ਪੌਦੇ ਉਂਗਰੀ ਪਾਉਂਦੇ ਨੇ ਹੈ ਸੋਕੇ ਵਿੱਚ ਝੱਲੀ ਨਹੀਂ ਪਾਉਂਦੇ, ਕਹਿੰਦੇ ਮਰੀ ਜਾਂਦੇ, ਜਿਸ ਕਰਕੇ ਹਾੜੀ ਫਸਲ ਹੈ ਉਹ ਕਾਫੀ ਨੁਕਸਾਨ ਹੁੰਦਾ। ਤਾਂ
1: ਹੈਲੋ,
2: ਨਮਸਕਾਰ ਜੀ।
1: ਨਮਸਕਾਰ ਜੀ,
2: ਉਨਾ ਸੇ ਕੁਲਵੰਤ ਸਿੰਘ ਬੋਲ ਰਹਾ
1: ਹਾਂ। ਜੀ ਜੀ, ਸਵਾਗਤ ਹੈ ਕਾਰਜਕ੍ਰਮ 'ਚ ਸਰ, ਆਪਣਾ ਜੇ ਐਸੇ ਪ੍ਰਸ਼ਨ ਥੋੜਾ ਜਲਦੀ ਰੱਖ ਲਓ।
2: ਹਾਂਜੀ, ਮੈਮ ਇਹ ਜੋ ਸੋਇਆਬੀਨ ਕੀ ਬਤਾ ਰਹੇ ਨਾ ਫਸਲ,
1: ਹਾਂਜੀ,
2: ਇਹ ਜੋ ਬ੍ਰੈਡ ਪਰਮ ਹੈ ਉਹ ਕਿਤਨਾ ਉਸਕਾ ਬੀਜ ਹੈ, ਉਹ ਕਿਤਨਾ ਟਾਈਮ ਲੇਤੀ ਹੈ ਔਰ ਕਹਾਂ ਸੇ ਮਿਲੇਗਾ ਬੀਜ ਇਸਕਾ?
0: ਸੋਇਆਬੀਨ ਕੀ ਵਰਾਇਟੀਆਂ ਨਾ ਇਹਨਾਂ ਦੇ ਜਿਹੜੀਆਂ ਅਸੀਂ ਦੱਸੀਆਂ ਇਹ ਤਿੰਨੋਂ ਵਰਾਇਟੀਆਂ ਜੋ ਉਹ ਪਾਲਮਪੁਰ ਐਗਰੀਕਲਚਰ ਯੂਨੀਵਰਸਿਟੀ ਪਾਲਮਪੁਰ 'ਤੇ ਮਿਲਣੀਆਂ, ਬਾਕੀ ਲੋਕਲ ਯੇ NSC ਨੈਸ਼ਨਲ ਸੀਡ ਕਾਰਪੋਰੇਸ਼ਨ ਉਸਦੇ ਦੁਆਰਾ ਵੀ ਜੋ ਹੈ ਉਹ ਕਾਫੀ ਵਰਾਇਟੀਆਂ ਜੋ ਹੈ ਉਪਲਬਧ ਹੁੰਦੀਆਂ
1: ਜੀ ਜੀ।
0: ਪਰ ਇਸ ਵਿੱਚ ਬੀਜ ਦੀ ਮਾਤਰਾ ਤੁਸੀਂ ਪੁੱਛੀ 100 ਕਿਲੋ ਪ੍ਰਤੀ ਹੈਕਟੇਅਰ 25 ਕਨਾਲ ਵਾਸਤੇ 100 ਕਿਲੋ
1: ਜੀ। ਠੀਕ ਹੈ ਜੀ, ਧੰਨਵਾਦ ਜੀ। ਜੀ ਡਾਕਟਰ ਸਾਹਿਬ, ਬੜੀ ਹੀ ਅੱਛੀ ਜਾਣਕਾਰੀ ਜੀ ਅਸੀਂ ਅਸਾਂ ਦੇ ਸਾਰੇ ਹੀ ਕਿਸਾਨ ਕਨੇ ਬਾਗਬਾਨ ਭਾਈ ਭੈਣਾਂ ਸੌਗੇ ਸਾਂਝਾ ਕੀਤੀ, ਅਸਾਂ ਦੇ ਕਿਸਾਨ ਕਨੇ ਬਾਗਬਾਨ ਭਾਈ ਭੈਣ ਵੀ ਅਸਾਂ ਸੌਗੇ ਜੁੜੀ ਸਕੇ, ਕੁਝ ਕਿਸਾਨ ਕਨੇ ਬਾਗਬਾਨ ਭਾਈ ਭੈਣ ਵੀ ਦੇਖਾ ਜੁੜਨਾ ਚਾਹੁੰਦੇ ਪਰ ਸਮੇਂ ਦੀ ਕਮੀ ਦੇ ਕਾਰਨ ਜੀ ਅਸੀਂ ਅਗਲੇ ਪ੍ਰੋਗਰਾਮ 'ਚ ਫਿਰੀ ਜੀ ਅਸੀਂ ਇਹਨਾਂ ਸੌਗੇ ਅਸਾਂ ਢੇਰ ਸੌਗੀ ਸਾਰੀ ਜਾਣਕਾਰੀਆਂ ਜੀ ਅਸੀਂ ਸਾਂਝਾ ਕਰਨੀ। ਤਾਂ ਅੱਜ ਕੇ ਕਾਰਜਕ੍ਰਮ 'ਚ ਜੀ ਅਸੀਂ ਤੁਸੀਂ ਬੜੀ ਅੱਛੀ ਜਾਣਕਾਰੀ ਸਾਂਝਾ ਕੀਤੀ, ਆਪਣਾ ਕੀਮਤੀ ਸਮੇਂ ਜੀ ਅਸੀਂ ਅਸਾਂ ਦੇ ਸਾਰੇ ਹੀ ਕਿਸਾਨ ਕਨੇ ਬਾਗਬਾਨ ਭਾਈ ਭੈਣਾਂ ਸੌਗੀ ਸਾਂਝਾ ਕੀਤਾ, ਇਸ ਦੇ ਤਾਈਂ ਬੜਾ ਬੜਾ ਧੰਨਵਾਦ ਜੀ। ਕਿਸਾਨ ਕਨੇ ਬਾਗਬਾਨ ਭਾਈ ਭੈਣੋ ਵੀ ਜਾਣਕਾਰੀਆਂ ਤਾਂ ਹੈ ਖਰੀਫ ਦੇ ਮੌਸਮ ਦੀ ਜੀ ਅਸੀਂ ਲੈ ਲਈ ਕਿ ਕਿਹੜੀ ਕਿਹੜੀ ਫਸਲਾਂ ਜੀ ਅਸੀਂ ਅਸੀਂ ਲਗਾਈ ਸਕਾਂ ਹੈ ਕਨੇ ਕਿਸ ਤਰੀਕੇ ਨੇ ਜੀ ਅਸੀਂ ਤਿੰਨਾਂ ਦੀ ਤਿਆਰੀ ਕਰੀ ਸਕਾਂ। ਪਰ ਹੁਣ ਅਸਾਂ ਦੇ ਕਾਰਜਕ੍ਰਮ 'ਚ ਟਾਈਮ ਹੋਦਾ ਸਬਜ਼ੀ ਮੰਡੀ ਸਮਿਤੀ ਹਮੀਰਪੁਰ 'ਤੇ ਮਿਲ ਰਹੇ ਫਲਾਂ ਕਨੇ ਸਬਜ਼ੀਆਂ ਦੀ ਜਾਣਕਾਰੀ ਲੈਣੇ ਦਾ। ਜੀ ਹਾਂ, ਤਾਂ ਥੋਕ ਭਾਅ ਦੀ ਜਾਣਕਾਰੀ ਦੇਣੇ ਦੇ ਤਈ ਸਟੂਡੀਓ 'ਚ ਜੇ ਅਸੀਂ ਆਇਸਾ ਪਹੁੰਚੀ ਗਰੀ ਤਾਂ ਬਸ ਇਹ ਜਾਣਕਾਰੀ ਵੀ ਜੀ ਅਸੀਂ ਤੁਹਾਨੂੰ ਸੌਗੀ ਹੁਣ ਸਾਂਝਾ ਕਰੀ ਲੈਂਦੇ।
3: ਅਬ ਅਹਾਂ ਗੱਲਬਾਤ ਸਾਂਝਾ ਕਰਨੀ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਥੋਕ ਬਾਜ਼ਾਰ ਭਾਅ ਦੀ। ਸਾਰ ਤੇ ਪਹਿਲੇ ਗੱਲਬਾਤ ਸਾਂਝਾ ਕਰੀਏ ਸਬਜ਼ੀਆਂ ਦੇ ਥੋਕ ਭਾਅ ਦੀ। ਤਾਂ ਅੱਜ ਆਲੂ ਪ੍ਰਤੀ 1 ਕਿਲੋ ਰਹੇ ਆ 8 ਤੇ 13 ਰੁਪਈਏ, ਪਹਾੜੀ ਆਲੂ ਰਹੇ ਅੱਜ 14 ਤੇ 16 ਰੁਪਈਏ, ਪਿਆਜ਼ ਦਾ ਥੋਕ ਭਾਅ ਰਹੇ 24 ਰੁਪਏ ਪ੍ਰਤੀ 1 ਕਿਲੋ, ਗੋਭੀ ਅੱਜ ਰਹੀ 60 ਰੁਪਈਏ, ਬੰਦ ਗੋਭੀ ਦਾ ਥੋਕ ਭਾਅ ਰਹੇ 18 ਤੇ 20 ਰੁਪਈਏ, ਸ਼ਿਮਲਾ ਮਿਰਚ ਅੱਜ ਰਹੀ 40 ਤੇ 50 ਰੁਪਏ ਪ੍ਰਤੀ 1 ਕਿਲੋ, ਘੀ ਆ 20 ਤੇ 30 ਰੁਪਈਏ, ਭਿੰਡੀ 25 ਤੇ 30 ਰੁਪਈਏ, ਟਿੰਡੇ ਦਾ ਥੋਕ ਭਾਅ ਰਹੇ ਆ 25 ਤੇ 26 ਰੁਪਏ ਪ੍ਰਤੀ 1 ਕਿਲੋ, ਪਰਬਲ 30 ਤੇ 35 ਰੁਪਈਏ, ਕਰੇਲਾ ਰਹੇ ਅੱਜ 25 ਤੇ 30 ਰੁਪਏ ਪ੍ਰਤੀ 1 ਕਿਲੋ, ਪਾਲਕ ਦਾ ਥੋਕ ਭਾਅ ਰਹੇ ਆ 45 ਰੁਪਈਏ, ਧਨੀਆ 100 ਰੁਪਏ ਪ੍ਰਤੀ 1 ਕਿਲੋ, ਟਮਾਟਰ ਅੱਜ ਰਹੇ 23 ਤੇ 26 ਰੁਪਈਏ, ਰਾਮ ਤੋਰੀ ਦਾ ਥੋਕ ਭਾਅ ਰਹੇ ਆ 35 ਤੇ 40 ਰੁਪਈਏ, ਹਰੀ ਮਿਰਚ ਰਹੀ ਆ 45 ਤੇ 50 ਰੁਪਈਏ, ਨਿੰਬੂ ਦਾ ਥੋਕ ਭਾਅ ਰਹੇ ਆ 70 ਤੇ 80 ਰੁਪਏ ਪ੍ਰਤੀ 1 ਕਿਲੋ, ਲਹਸੁਨ 120 ਤੇ 150 ਰੁਪਈਏ, ਮਟਰ ਦਾ ਥੋਕ ਭਾਅ ਰਹੇ ਆ 60 ਤੇ 65 ਰੁਪਈਏ, ਕਨੇ ਫਰਾਸ ਬੀਨ ਰਹੀ 120 ਰੁਪਏ ਪ੍ਰਤੀ 1 ਕਿਲੋ। ਗੱਲਬਾਤ ਕਰੀਏ ਫਲਾਂ ਦੇ ਥੋਕ ਭਾਅ ਦੀ। ਫਲਾਂ 'ਚ ਕੇਲਾ ਪ੍ਰਤੀ ਡੱਬਾ 12 ਕਿਲੋ ਅੱਜ ਰਹੇ 480 ਤੇ 550 ਰੁਪਈਏ, ਸੇਬ ਪ੍ਰਤੀ 1 ਕਿਲੋ 160 ਤੇ 170 ਰੁਪਈਏ, ਅਨਾਰ 190 ਤੇ 220 ਰੁਪਈਏ, ਮੌਸਮੀ ਪ੍ਰਤੀ 1 ਕਿਲੋ ਰਹੀ 110 ਰੁਪਈਏ, ਪਪੀਤਾ 50 ਰੁਪਏ ਪ੍ਰਤੀ 1 ਕਿਲੋ, ਕੀਵੀ ਪ੍ਰਤੀ ਡੱਬਾ ਅੱਜ ਰਹੇ ਆ 1600 ਤੇ 1700 ਰੁਪਈਏ, ਤਰਬੂਜ ਰਹੇ ਅੱਜ 15 ਤੇ 16 ਰੁਪਈਏ, ਆਮ ਸਫੇਦਾ ਰਹੇ ਅੱਜ 70 ਤੇ 80 ਰੁਪਈਏ, ਆਮ ਤੋਤਾ 40 ਤੇ 45 ਰੁਪਈਏ, ਆਮ ਦੁਸਹਿਰੀ 60 ਤੇ 65 ਰੁਪਈਏ, ਪਲਮ ਪ੍ਰਤੀ 1 ਕਿਲੋ 120 ਤੇ 140 ਰੁਪਈਏ, ਕਨੇ ਲੀਚੀ ਰਹੀ ਅੱਜ 140 ਤੇ 180 ਰੁਪਈਏ। ਗੱਲਬਾਤ ਕਰੀਏ

0: ਜਿਣਸਾਂ ਦੇ ਥੋਕ ਭਾਅ ਦੀ ਤਾਂ ਜਿਣਸਾਂ 'ਚ ਬਾਸਮਤੀ ਚਾਵਲ ਅੱਜ ਰਹੇ 40 ਅਤੇ 100 ਰੁਪਈਏ, ਬੇਗਮੀ ਚਾਵਲ 30 ਅਤੇ 40 ਰੁਪਈਏ, ਦੜਾ ਚਾਵਲ ਦਾ ਥੋਕ ਭਾਅ ਰਿਹਾ 25 ਅਤੇ 30 ਰੁਪਏ ਪ੍ਰਤੀ ਇੱਕ ਕਿਲੋ, ਮੱਕੀ ਰੇ ਅੱਜ 20 ਅਤੇ 23 ਰੁਪਈਏ, ਦੜਾ ਗੇਹੂੰ 19 ਅਤੇ 23 ਰੁਪਏ ਪ੍ਰਤੀ ਇੱਕ ਕਿਲੋ, ਦਾਲੀਂ 'ਚ ਮਾਂਹ ਦੀ ਦਾਲ ਰਹੀ 115 ਅਤੇ 130 ਰੁਪਈਏ, ਮੂੰਗੀ ਅੱਜ ਰਹੀ 90 ਅਤੇ 100 ਰੁਪਈਏ, ਚਣਾ ਦਾਲ ਰਹੀ ਅੱਜ 75 ਅਤੇ 150 ਰੁਪਈਏ। ਇਸ ਹੋਗੀ ਮਿਰਸੂਖੀ ਦਾ ਥੋਕ ਭਾਅ ਰਿਹਾ 350 ਅਤੇ 380 ਰੁਪਈਏ, ਅਲਸੀ ਪ੍ਰਤੀ ਇੱਕ ਕਿਲੋ 70 ਅਤੇ 90 ਰੁਪਈਏ, ਅੰਨਿਆ ਦੇਸੀ ਘੀ ਰਿਹਾ 500 ਅਤੇ 650 ਰੁਪਈਏ, ਕਨੇ ਸੂਖਾ ਧਨੀਆ ਰਿਹਾ 300 ਅਤੇ 320 ਰੁਪਈਏ। ਤਾਂ ਕਿਸਾਨ ਕਨੇ ਬਾਗਵਾਨ ਭਾਈ ਬਹਿਣੋ, ਇਹ ਤਾਂ ਗੱਲਬਾਤ ਰਹੀ ਥੋਕ ਬਾਜ਼ਾਰ ਭਾਅ ਦੀ, ਕਨੇ ਇਹਨਾਂ ਹੀ ਗੱਲਾਂ ਬਾਤਾਂ ਸੋਗੀ। ਅਬ ਅੱਜ ਦੇ ਕਾਰਜਕ੍ਰਮ ਕਿਸਾਨ ਵਾਣੀ ਲਾਈਵ ਫੋਨ ਇਨ ਦਾ ਟਾਈਮ ਵੀ ਇੱਥੇ ਖਤਮ ਹੋਈ ਚੱਲੇ ਆ, ਸਾਰੇ ਤੇ ਲੈਂਦੇ ਅਨੁਮਤੀ ਕਨੇ ਬੋਲਦੇ ਨੇ ਨਮਸਕਾਰ।
1: ਕਿਆ ਕਰ ਰਹਾ ਹੈ ਇਧਰ ਇਧਰ ਇਧਰ ਹਮ ਬੋਲ ਰਹਾ ਹੈ ਤੇਰੇ ਬੀਜੂ ਕਾ ਪਤਲਾ ਬੋਲ ਰਹਾ ਹੈ। ਹਾਂ ਪਕਸ਼ੀਓਂ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ, ਪਰ ਇਨ ਘਾਤਕ ਰਸਾਇਨੋਂ ਸੇ ਕੈਸੇ ਬਚਾਏ।
2: ਮਤਲਬ
1: ਦੇਖ ਬੇਟਾ, ਤੂੰ ਜੋ ਇਹ ਅੰਦਾਜ਼ੋਂ ਰਸਾਇਨ ਮਿਲਾਤਾ ਹੈ ਨਾ, ਮਿੱਟੀ ਕੀ ਸਿਹਤ ਬਿਗੜਨੇ ਲਗੀ ਹੈ, ਔਰ ਜਬ ਮਾਟੀ ਹੀ ਕਮਜ਼ੋਰ ਪੜ ਜਾਏਗੀ तो उपज कैसे सेहतमंद होगी। अरे पहले ऐसा नहीं था, कृष्णा अपने बड़े बुजुर्गों से कैसे फसल लहलाती थी, शुद्धता चलती थी, माटी भी तंदुरुस्त और लोग भी। वो अब पहली वाली बात कहा,
2: पर हम तो सब ये डाले हैं।
1: सब नहीं, आज भी लाखों जागरूक किसान परंपरागत विधि से फसल उगा रहे हैं, खर्चा कम और उपज की कीमत भी बेहतर पा रहे हैं।
2: सच है
1: एक्सपीरियंस से बता रहे हैं, धूप में बाल सफेद नहीं किए हैं।
2: ठीक है भाई, मैं भी आते जल्दी खेती शुरू करूँगा।
3: माटी से प्रेम की परंपरा है परंपरागत खेती।
4: किसानवाणी कार्यक्रम दे प्रायोजक थे कृषि कने किसान कल्याण मंत्रालय, भारत सरकार।